ਓਕੇ ਓਕੇ ਓਕੇ ਲੇਡੀਜ਼ ਐਂਡ ਜੈਂਟਲਮੈਨ ਸਮਾਂ ਗਰਾਨੋ ਫੋਗੂਦਰਨ ਕੇ ਦਰਮੰਦੋਰੀ ਜਿੰਕੋ ਰਾਜੇ ਦਿਸ ਇਜ਼ ਮੀ ਯੂਅਰ ਹੋਸਟ ਯੂਅਰ ਦੋਸਤ ਯੂ ਆਰ ਸੁਪਰ ਡੂਪਰ ਹਾਂ ਯੂ ਆਰ ਗ੍ਰੇਟ ਹਾਂ ਆਰਜੇ ਆਰਜੇ ਆਕਿਬ ਜਾਨ ਜਦੁਨ ਮਤ ਏਜੇ